0: ਦਾ ਅੰਦਰਿਆ ਇਲਾਹੀ ਤੇ ਹਰ ਦਮ ਉਹ ਵਗਦਾ ਉਹ ਤੇਰਾ ਉਹ ਇੱਕ ਕਤਰਾ ਜੇ ਤੂੰ ਬਖਸ਼ੇ ਮੈਨੂੰ ਆਕਾ ਕੰਮ ਬਣ ਜਾ ਆਵੀ ਮੇਰਾ ਉਹ ਮੈਂ ਵੀ ਤੇ ਮੇਰਾ ਮੁਰਸ਼ਦ ਓਈ ਉੱਚਾ ਤੇ ਮੈਂ ਸੰਗ ਉੱਚਿਆਂ ਦੇ ਉਹ ਲਾਇਆ ਉਹ ਦਿਲ ਭਰ ਦੇ ਦਰਵਾਜ਼ੇ ਓਈ ਉੱਤੇ ਤੇ ਮੋਕ ਮਲਾਏ ਉਹ ਚੁੱਕਾ ਤੇ ਨਵੇਂ ਨਵੇਂ ਨਾ ਉਹ ਯਾਰ ਬਣਾ ਆਏ ਤੇ ਵਾਂਗ ਕਮੀ ਇਨ ਲੋਕ
1: ਸਿੰਟੋਨਿਜ਼ਾਤੀ ਸੂ ਚਿਰੋਮਾ. Sposta la manopola del tuo apparecchio radio su modulazione di frequenza 105.7 MHz.
2: Old school.